0: ਜਾਂ ਕੋ ਨਿਸ਼ਾਨ ਹੋ ਸੋਦੇ ਦੇ ਉਹ ਤੋਂ ਚਲੇ ਸ਼ਾਮ ਨੇ ਕਿ ਆਈ ਹੈ ਮੋਰੀ ਦਾ ਸੀ ਕਿ ਕੇ ਸਾਲ ਨੂੰ ਤੋਂ ਬਈ ਸੋ ਨਾ ਬਸ ਕੋ ਨਹੀਂ ਮੋਨ ਤੋ ਨਾ ਤੇ ਤੋ ਮੈਂ ਨਾ ਤੋ ਸੁਮੇ ਵਿੱਚ ਪੁਸ਼ਕ ਲੈ ਲੋ
1: ਨਿਆਰਾ
0: ਇਸ ਤੋਂ ਕਿਰਿਆ ਲੈ ਇਸ ਤੋਂ ਕਿਰਿਆ ਲੈ ਉਹ ਦੀ ਨੇ ਮੋ ਜਿਸ ਨਾਲ ਤੋ ਕੋ ਸੋਚ ਪਾ ਕਿ ਕਿਸੇ ਦੀ ਰੋਕ ਸਕਦਾ ਤੈ ਬੋਲੀ ਪਦਰੀ ਕਿ ਤੋ ਇਹ